0: ਪਹੁੰਚ ਗਈ ਆ ਸਬਰੀਨਾ ਜੀ
1: ਜੀ
0: ਸਾਵਨ ਦਿਨੋਂ ਤਾਂ ਚੱਲੇ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਕੇ ਅੱਜ 28 ਦਿਨ ਪੂਰੇ ਹੋ ਗਏ ਹੁਣ ਸ਼੍ਰੀ ਅਮਰਨਾਥ ਜੀ ਯਾਤਰਾ ਕੇ ਸਿਲਸਿਲੇ ਮੇ ਮੌਸਮ ਕੀ ਅਹਿਮ ਭੂਮਿਕਾ ਰਹਤੀ ਹੈ ਤੋ ਮੈਂ ਮੌਸਮ ਕੇ ਬਾਰੇ ਮੇ ਵਿਵਰਣ ਦੂੰ ਕੇ ਮੌਸਮ ਮੌਸਮੀਆਤ ਕੇ ਅਨੁਸਾਰ ਆਜ ਆਗਮਨ ਕੇ ਸ਼੍ਰੀ ਅਮਰਨਾਥ ਜੀ ਯਾਤਰਾ ਕੀ ਪੂਰੀ ਦੀ ਬਪਾ ਤੱਕ ਯਾਤਰਾ ਮਾਰਗ ਪਰ ਮੌਸਮ ਅਧਿਕ ਆਜ ਬਾਦਲੋਂ ਸੇ ਗਿਰਾ ਰਹਿਨੀ ਔਰ ਸੁਹਾਨਾ ਬਨਾ ਰਹਿਨੀ ਕਾ ਅਨੁਮਾਨ ਉਚਾਈ ਵਾਲੇ ਖੇਤਰੋਂ ਮੇ ਨਿਮਨਤਮ ਤਾਪਮਾਨ ਲਗਭਗ 12 ਡਿਗਰੀ ਸੈਂਟੀਗ੍ਰੇਡ ਔਰ ਅਧਿਕਤਮ ਤਾਪਮਾਨ ਲਗਭਗ 12-13 ਡਿਗਰੀ ਸੈਂਟੀਗ੍ਰੇਡ ਪਹਿਲਗਾਮ ਆਧਾਰ ਸ਼ਿਵਰ ਔਰ ਇਸ ਆਸ ਪਾਸ ਕੇ ਖੇਤਰੋਂ ਮੇ ਇਸ ਸਮੇਂ ਕਹੀਂ ਕਹੀਂ ਧੂਪ ਨਿਕਲਣੇ ਕੇ ਸਾਥ ਆਕਾਸ਼ ਆਜਾ ਬਾਦਲੋਂ ਸੇ ਘਿਰਾ ਹੁਆ ਹੈ ਜਹਾਂ ਅਧਿਕਤਮ ਤਾਪਮਾਨ 23 ਡਿਗਰੀ ਸੈਂਟੀਗ੍ਰੇਡ ਔਰ ਸ਼ਾਮ ਕੇ ਸਮੇਂ 12 ਡਿਗਰੀ ਸੈਂਟੀਗ੍ਰੇਡ ਕੇ ਆਸ ਪਾਸ ਰਹਿਣੇ ਕਾ ਅਨੁਮਾਨ ਹੈ ਅੰਗਨਵਾੜੀ ਸ਼ਿਸ਼ਨਾਲ ਪੰਚਤਵੀ ਸੇ ਲੇਕਰ ਸ਼੍ਰੀ ਅਮਰਨਾਥ ਜੀ ਯਾਤਰਾ ਕੇ ਪਵਿੱਤਰ ਗੁਫਾ ਤੱਕ ਉਚਾਈ ਵਾਲੇ ਮਾਰਗ ਪਰ ਅਧਿਕਤਮ ਬਾਦਲ ਛਾਏ ਰਹੇਗੀ ਮੌਕੇ ਮੌਸਮੀਆਤ ਨੇ ਕਿਹਾ ਹੈ ਕਿ ਯਾਤਰਾ ਮਾਰਗ ਕੇ ਉਚਾਈ ਵਾਲੇ ਭਾਗੋਂ ਮੇ ਅਧਿਕਾਲ ਕਹੀਂ ਕਹੀਂ ਹਲਕੀ ਧੁੰਦ ਛਾਈ ਰਹਿ ਸਕਦੀ ਹੈ ਜਬਕਿ ਦਿਨ ਕੇ ਦੌਰਾਨ ਜਾਂ ਸ਼ਾਮ ਕੇ ਸਮੇਂ ਹਲਕੀ ਬੂੰਦਾਬਾਂਦੀ ਜਾਂ ਲਗਭਗ ਵਰਸ਼ਾ ਕਾ 20% ਤੱਕ ਅਨੁਮਾਨ ਹੈ ਆਮ ਕਿਸੇ ਵੀ ਬੜੀ ਵਰਸ਼ਾ ਜਾਂ ਮੌਸਮੀ ਗਤੀਵਿਧੀ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਦੌਰਾਨ ਪਾਰਟੀ ਸਥਿਤੀ ਹਲਕੀ ਰਹੇਗੀ ਜਿਸ ਸੇ ਮੌਸਮ ਠੰਡਾ ਔਰ ਸੁਹਾਵਣਾ ਮਹਿਸੂਸ ਹੋਗਾ ਅੱਜ ਵੀ ਪਹਿਲਗਾਮ ਮਾਰਗ ਤੇ ਸ਼੍ਰੀ ਅਮਰਨਾਥ ਜੀ ਯਾਤਰਾ ਕੋ ਫਿਲਹਾਲ ਸਥਾਈ ਰੂਪ ਸੇ ਨਿਬੰਧਿਤ ਰੱਖਾ ਗਿਆ ਹੈ ਇਧਰ ਜੰਮੂ ਕੇ ਭਗਵਤੀ ਨਗਰ ਅੰਦਰ ਸੀਮਤ ਸੇ ਬਾਗਵੀ ਮਾਰਗ ਕੇ ਲਿਏ ਬਯਾਨੀ ਛੋਟੀ ਬੜੀ ਵਾਹਨੋਂ ਮੈਂ 926 ਯਾਤਰੀਓਂ ਕਾ ਜਟਾ ਗਾਡੀ ਕੇ ਪ੍ਰਵੇਸ਼ ਕਰਕੇ ਬਾਗਵੀ ਮਾਰਗ ਪਹੁੰਚ ਗਿਆ ਜਿੱਥੇ ਮੈਂ 693 ਪੁਰਸ਼ 178 ਮਹਿਲਾਏ 33 ਸਾਧੂ ਔਰ 21 ਸਾਧਵੀ ਸ਼ਾਮਿਲ ਹੈ ਔਰ 57 ਦਿਨ ਦੀ ਯਾਤਰਾ ਕੇ ਆਰੰਭ ਸੇ ਅਬ ਤੱਕ 4,70,588 ਸ਼ਰਧਾਲੂ ਬਾਬਾ ਬਰਫਾਨੀ ਕੇ ਪਵਿੱਤਰ ਦਰਸ਼ਨ ਪ੍ਰਾਪਤ ਕੀਤੇ ਹੈ ਜਬਕਿ ਵਿਦੇਸ਼ ਦਾ ਦਿਨ 659 ਸ਼ਰਧਾਲੂ ਨੇ ਪਵਿੱਤਰ ਗੁਫਾ ਮੇ ਦਰਸ਼ਨ ਕੀਏ ਜਬਕਿ ਰਿਪੋਰਟ ਫਾਇਲ ਕਰਨੇ ਤੱਕ ਆਜ ਬਾਬਾ ਬਰਫਾਨੀ ਕੇ ਦੁਆਰ ਦਰਸ਼ਨ ਪ੍ਰਾਪਤ ਕਰਨੇ ਵਾਲੇ ਸ਼ਰਧਾਲੂ ਦੀ ਸੰਖਿਆ 5,000 ਪਹੁੰਚ ਗਈ ਹੈ ਇਸ ਮਹੱਤਵਪੂਰਨ ਯਾਤਰਾ ਕੇ ਸਫਲ ਸੰਚਾਲਨ ਔਰ ਅੰਤਮ ਉੜੀਸਾ ਕੀ ਕੋ ਸੰਕਸ਼ਿਪ ਬਣਾਉਣ ਕੇ ਲਈ ਸਭੀ ਵਿਭਾਗ ਕੇ ਜੋ ਸਮਨਵਾਏ ਕੇ ਸਾਥ ਆਪਣਾ ਪ੍ਰਗਤੂ ਨਿਭਾਣਾ ਰਹੇ ਹੈ ਔਰ ਤਾਕਿ ਸ਼ਰਧਾਲੂ ਕੋ ਸੁਰੱਖਿਅਤ ਸੁਵਿਧਾਪੂਰਨ ਔਰ ਸੁਗਮ ਯਾਤਰਾ ਕਾ ਅਨੁਭਵ ਕੋ ਜੀ ਸਕੇ
1: ਜੀ तो हमें बताइए जी जी तारीख साहब हमें बताइएगा अभी फिलहाल बाबा बर्फानी के ये जो दर्शन है वो हमारे श्रद्धालु या यात्री कर रहे हैं अच्छे से कर रहे हैं क्योंकि मौसम भी आफी ने कहा साफ है ठीक है तो इतने में एडमिनिस्ट्रेशन की तरफ से कैसी जो है कैसे इंतजाम उनके लिए किए जा रहे हैं
0: बिल्कुल जहाँ तक मुझे इन्फॉर्मेशन है या मैंने खुद भी देखा है पहले दिन से लेके अब तक जो पहले दिन में वो भी व्यवस्थाएं रखी गई थी जो प्रशासन के द्वारा यहाँ यात्रा जो भी विभाग है वो बराबर एकदम वही है कोई तब्दीली नहीं आई है किसी भी जगह हालांकि पहलगाम क्षेत्र में आप पता ही है कि हफ्ताभर से ज्यादा यात्रा निलंबित रही है और उसके बावजूद भी वहाँ हर एक विभाग के अधिकारी वहाँ बिल्कुल तैयार है हर कहीं भी अगर यात्री आती है तो वो बराबर अपनी सुविधा बराबर रखेंगे अभी भी यात्रा मार्ग पर जितने भी पहलगाम से लेके चंद्रपुर तक ये गुफा तक जितने भी लंगर है वो बिल्कुल इंटैक्ट है कोई तब्दीली नहीं आई है जितने एम्प्लॉय मुख्य भागों से आए हुए अहलकार है वो वहाँ मौजूद है हर एक इंतजाम मौजूद है जहाँ जहाँ भी कैंप लगे हुए हैं वहाँ टेंट्स को जो हटे हुए वो बिल्कुल वहीं पे बैठे हुए इंतजार कर रहे हैं कि यात्रा दोबारा पहलगाम से शुरू हो उनकी सहायता उनकी
1: जी तारिक साहब क्या अभी आपके पास अपडेट है कि अभी तक बाबा बर्फानी के दर्शन कितने यात्रियों ने प्राप्त कर लिए हैं
0: बिल्कुल मैं बता दूंगा आपको कि जो हमें मैंने भी पहले भी बताया था कि अभी तक 4,50,4,5 लाख से ऊपर तो हो गया है तकरीबन जो टारगेट हो जाएगा वो 5,50,000 तक जाएगा जबकि प्रशासन के पास जो टारगेट था वो 4,50,000 का था इस तरीके से आज भी 5,000 अभी तक अभी तो दर्शन का जो प्रक्रिया है जारी है सिलसिला अभी तकरीबन 5 बजे तक जारी रहेगा अभी भी दर्शन के लिए मदद लुहा रहे हैं तो वो चल रहा है
1: जी।
0: इस तरीके से अभी अक्षम का जो सबसे
1: जी बहुत बहुत शुक्रिया तारिक साहब आपका हमारे यात्री दोस्तों के लिए इतने अच्छे अपडेट देने के लिए धन्यवाद आपका। तो श्रोताओं ये थे हमारे साथ एस तारिक अनंतनाग से हमारे संवाददाता जिन्होंने यात्रियों के हवाले से अहम अपडेट्स पहुंचाई हैं। आप बने रहें और भक्ति संगीत सुनते रहें हमारे साथ लगातार बने रहें।